0: ਸਿਹਤ ਮਾਤਰਾ ਡੀਜੀਐਸ ਦਾ ਜਿਸ ਹੋ
1: ਦੇਸ਼ ਹੋ ਖੁਸ਼ੀ ਕੋ ਕਨੈਕਸ਼ਨ
2: ਕਪਾਲ ਜਮਨੀ ਨਾ ਪਾਤਲ ਨੀ ਸਮਸਿਆ ਲੇ ਚਿੰਤਿਤ ਹੋਈ ਹਾਂ
0: ਟਰਾਮਾ ਡੈਂਟ ਹੇਅਰ ਟ੍ਰਾਂਸਪਲਾਂਟ ਸਕਿਨ ਕੇਅਰ ਐਸਟੇਟ ਡੈਂਟਲ ਕਲੀਨਿਕ ਐਂਡ ਇੰਪਲਾਂਟ ਸੈਂਟਰ ਮਾ ਉਪਲਬਧ ਹੈ ਅਤਿਆਧੁਨਿਕ ਹੇਅਰ ਟ੍ਰਾਂਸਪਲਾਂਟ ਸੇਵਾ ਅਨੁਭਵੀ ਵਿਸ਼ੇਸ਼ਜ್ਞ ਆਧੁਨਿਕ ਪ੍ਰਵਿਧੀ ਜੋ ਵਿਅਕਤੀਗਤ ਪਰਾਮਰਸ਼ ਸਹਿਤ ਤਪਾਈਂ ਕੋ ਆਵਸ਼ਕਤਾ ਅਨੁਸਾਰ ਗੁਣਸਤਰੀ ਉਪਚਾਰ ਪ੍ਰਦਾਨ ਕਰਨਛ
2: ਥਪ ਜਾਣਕਾਰੀ ਤਥਾ ਪਰਾਮਰਸ਼ ਕਾ ਲਾਗੀ ਆਜੇ 9865444296 ਨੰਬਰ ਮਾ ਵਟਸਐਪ ਫੋਰ ਫੋਨ ਜਰੀ ਹੋਸ
0: ਡਰਮਾਟੈਂਟ ਨੇਪਾਲ ਹੇਅਰ ਟ੍ਰਾਂਸਪਲਾਂਟ ਸਕਿਨ ਐਂਡ ਐਸਥੈਟਿਕ ਡੈਂਟਲ ਕਲੀਨਿਕ ਐਂਡ ਇੰਪਲਾਂਟ ਸੈਂਟਰ ਬਾਟਲ ਹਸਪੀਟਲ ਰੋਡ ਲਗਨ ਖੇਲ ਸੰਪਰਕ 01545446
3: उज्यालो रेडियो नेटवर्क मार्फत देशभरिका विभिन्न एफएम स्टेशन उज्यालो अनलाइन तथा उज्यालो को यूट्यूब र फेसबुक में प्रसारण भइरहेको नेपाल दर्पणमा तपाईलाई फेरि स्वागत छ।